0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ।
1: ਪੰਜਾਬੀ ਮਾਂ ਕੋ ਬੋਲ ਕੇ ਜਲਦੀ ਮੱਛੀ ਲੇਕਰ ਆ।
2: ਹੋ ਹੋ ਆਪਣੀ ਮਾਂ ਕੋ ਬੋਲੋ ਮੈਂ ਲੇਕਰ ਆਉਂਗਾ।
3: ਨਾਮ ਪਰਸ਼ੁਰਾਮ, ਅਧਰਮ ਕਾ ਕਰਤਾ ਹੂੰ ਕਾਮ ਤਮਾਮ।
1: ਅਰੇ ਕਹਾਂ ਹੋ ਤੁਮ?
4: ਹੋ ਹੋ ਹਲੋ ਹਲੋ।
5: ਪਰਿਵਾਰ ਉਸਕੇ ਲਿਏ ਚਾਰੋ ਧਾਮ, ਬਾਹਰ ਵੋ ਹੈ ਪਰਸ਼ੁਰਾਮ।
6: Watch Mr. and Mrs. Parshuram Monday to Sunday at 7:30 PM only on Utsav Plus. Sky Channel 705, Virgin Media 803 and EE 392.
0: New hits on Leica Radio.

0: Breaker Radio.
1: ਭਾਵੇਂ ਅੰਗਰੇਜ਼ੀ ਟੱਚ, ਭਾਵੇਂ ਪੰਜਾਬੀ ਨੱਚ ਨੱਚ ਨੱਚ ਹੈ ਇਹ। ਹਮ ਵੀ ਆਪਕੋ ਨਚਾਨੇ ਕੇ ਲੀਏ ਔਰ ਗਾਣਾ ਗਾਣੇ ਕੇ ਲੀਏ ਮੌਜੂਦ ਹੈ। ਥੈਂਕ ਯੂ ਸੋ ਮਚ ਵਜਾਦ ਭਾਈ, ਸੇਇੰਗ ਯੂ ਲਵ ਦੈਟ ਟਰੈਕ, ਐਂਡ ਆਲਸੋ ਕਾਸ਼ਿਫ ਭਾਈ ਲਿਸਨਿੰਗ ਐਸ ਵੈਲ, ਯੂ ਆਰ ਲਵਿੰਗ ਦ ਟਰੈਕਸ। ਬਾਤ ਬਨ ਜਾਏ, ਲਵ ਦਿਸ ਟਿਊਨ, ਆਈ ਆਲਸੋ ਲਵ ਦੈਟ ਟਿਊਨ ਐਸ ਵੈਲ, ਪਾਕਿਸਤਾਨੀ ਹਿੱਟ ਆਫ ਦ ਆਵਰ ਵਾਸ ਬ੍ਰਿਲੀਅੰਟ। ਔਰ ਇਹ ਇਬਰਾਲ ਹਕ ਸਾਹਿਬ ਥੇ, ਔਰ ਵੀ ਜਸਟ ਹੈਡਿੰਗ ਟੁਵਰਡਸ ਅ ਫਾਈਨਲ ਆਵਰ, ਐਂਡ ਆਈ ਸ਼ੈਲ ਸੀ ਯੂ ਇਨ ਦੈਟ final hour on the Drive Time Show with your host Jay on Like a Radio Manchester.

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ ਬਾਲੀਵੁੱਡ ਰੋਮਾਂਟਿਕ ਹਿੱਟਸ ਥਰੂਆਊਟ ਦ ਨਾਈਟ।